ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਾਹਿਬ ਵਾਹਿ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਿਤਮ ਗੌਤੀ ਸਿਮਰ ਕੇ ਗੁਰੂ ਨਾਨਕ ਲੈ ਦਿਆਏ, ਫਿਰ ਅੰਗ ਕੁਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਪਿੰਦ ਨਾਉ ਸਿਮਰੋ ਸ੍ਰੀ ਹਰਾਇ, ਸ੍ਰੀ ਹਰਿ ਕ੍ਰਿਸ਼ਨ ਦਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਕਰਨੋ ਨਿਦਾਵੇ ਡਾਇ ਸਭ ਠਾਏ ਹੋਏ ਸਹਾਇ, ਤਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਏ ਹੋਏ ਸਹਾਇ, ਤਸਾ ਪਾਤਸ਼ਾਹ ਅਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਰੱਖੇ, ਖਾਲਸ ਜੀ ਬੋਲੋ ਸਤਨਾਮ, ਸਾਹਿਬ ਸਾਰੀ ਪੰਜ ਪਿਆਲੀ ਚਾਲੇ ਮੁਕਤੀਆ ਹੱਤਿਆ ਜਪਿਆ ਤਪਿਆ, ਸ੍ਰੀ ਨਾਮ ਜਪਿਆ ਬੰਦ ਕੇ ਚੱਕਿਆ ਦੇਖ ਚਲਾਈ ਠੇਕ, ਵਾਹੇ ਅੰਡਿਤ ਕੀਤਾ ਤਿਨ ਸਚਿਆ ਰਿਆ ਤੀ ਕਮਾਈ ਦਾ ਧਿਆਨ ਰੱਖੇ, ਖਾਲਸ ਜੀ ਬੋਲੋ ਸਤਨਾਮ, O Sache Patishao, honor of the honorless, home of the homeless, strength of the weak, O shelter of the poor, we stand before you offering our prayer of the satsangat. Thank you for the blessing of this life, this breath, this opportunity, walk upon this path of Chardikala. We thank you for the blessing of our guide, Siddhi Singh Sahib Bhai Sahib Harbhajan Singh Khalsa Yogiji, who has given us so many behaviors, pathways, technologies, and consciousness to live in health, to live in harmony, to live in excellence, and to live in a way that we can bring light to this planet through your grace. And may these teachings be shared freely throughout this world to uplift humanity, to bring balance and harmony once again to Mother Earth, and to slow the drums of war and to fight against information overload. Thank you. On this day, as we start this Siddhi Akang Pat, our Sahaj Pat online, we once again pray and adhere to worldwide peace and prosperity, special blessings for health and healing and strength and happiness for BBG. Bless Miri Pity Academy, surround it with your protection and with your excellence. And thank you for continue to heal Dayakar from her surgery. Special akal for Michael Anthony Gabriel Augustine Gross, who is the brother of Shanti Shanti Kar, and also for Luke Johnson. And as we chant akal, may our voices, may this vibration lift them through all the layers of their challenges and ethers, and may you bring comfort and strength to all those who need it. Please inhale.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇ ਰਾਸਾ ਸਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੁਖ ਪਾਇਆ, ਜਾ ਸੁਖ ਤਮ ਨਾ ਹੋਈ। ਤੁਕਾ ਤਾ ਕਰਨਾ ਮੈਂ ਨਾਹੀ, ਜਾਹੋ ਕਰੇ ਨਾ ਹੋਏ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲਖਿਆ ਰਹਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਾਲ ਕਲਾ ਭਰਪੂਰ ਰਹੀਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਰ ਪਾਇਆ। ਕਾਹੂ ਨਾਨਕ ਖਰਤੇ ਕੀਆ ਪਾਤਾ, ਸੋ ਖਿਚ ਖਰ ਨਾ ਸੋ ਖਰ ਰਹਿਆ। ਸੋ ਦਾਰਾ ਆਸਾ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਖਰ ਕਿਹਾ, ਜਿਤ ਬੈ ਸਰਬ ਸਮਾਲੇ। ਵਾਜੇ ਤੇਰੇ ਨਾਲ ਨੇਕ ਸੰਖਾ।

ਥਾਕਾਰ ਜੁਗ ਅਗੇ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੁਖੇ ਖਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨਿਤਾ

ਚੌਥਾ ਸੋ ਪੁਰਖ ਇਕੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ।

ਹਰ ਕੁਲ ਸਰਹੀ ਆਕਵ ਖਾਨ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜ ਹੀ ਹਰ ਨਾਮ ਸਮਾਇਆ, ਤੂੰ ਆਪੇ ਖਾਤਾ ਤੇ ਰੱਖਿਆ ਸਭ ਹੋਈ, ਤੁਧ ਬਿਨ ਦੂਜਾ ਅਵਰਾ ਨਾ ਕੋਈ, ਤੂੰ ਕਰ ਕਾ ਵੇ ਕੇ ਜਾਣੇ ਸੋਈ, ਜਨ ਨਾਨਕ ਗੁਰਮੁਖ ਪਰਕਤ ਹੋਈ, ਆਸਾ ਮਹਿਲਾ ਪਹਿਲਾ ਥਿਤ ਸਰਵਾੜੇ ਭਲੇ ਨਿਵਾਸਾ, ਪਾਣੀ ਪਵਕ ਥਿਨੇ ਕੀਆ, ਪੰਖਜ ਮੋ ਪਗਨੇ ਹੀ ਚੱਲੇ, ਹਮ ਦੇ ਕਾਤਾ ਤੂੰ ਮਿਲੇ, ਮਨ ਏਕ ਨ ਚੇਤਾ ਸਮੂੜ ਮਨਾ, ਹਰ ਬਿਸਰਤ ਥੇਰੇ ਕੁਨ ਕਲਿਆ ਰਾਹੋ, ਨਾਹੁ ਜਤੀ ਸਤੀ ਨਹੀਂ ਪਰਿਆ, ਮੂਰਖ ਮੁਕਤ ਜਨਮ ਪਾਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰੀਆ, ਆਸਾ ਮਹਿਲਾ ਪੰਜਵਾਂ, ਬਾਏ ਪ੍ਰਾਪਤ ਮਨੁੱਖ ਤੇ ਹੋਰੀਆ, ਗੋਬਿੰਦ ਮਲੰਘੀਏ ਤੇਰੀ ਪਰਿਆ, ਅਵਰ ਕਾਜ ਠਹਿਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਪਹੁੰਚ ਕੇਵਲ ਨਾਮ, ਸਰਨ ਚਮ ਲੋਕ ਭਵ ਚ ਤਰਨ ਕੈ, ਚਲਨ ਪ੍ਰੇਤਾ ਚਾ ਤਰੰਗ ਮਾਇਆ ਕੈ ਰਹਾ, ਜਪ ਤਪ ਸੰਜਮ ਧਰਮ ਨਕ ਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਖਾਹੋ ਨਾਨਕ ਹਮ ਨੀਚ ਕਰਮਾ, ਸਰਨ ਫਰੇ ਕੀ ਰਾਖੋ ਸਰਮਾ, ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਖਾਹੋ ਨਾਨਕ ਹਮ ਨੀਚ ਕਰਮਾ, ਸਰਨ ਫਰੇ ਕੀ ਰਾਖੋ ਸਰਮਾ, ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਫਤਿਹ ਸ਼ਾਹ ਦਾਸ ਜੀ ਕਬੀਓ ਪਾਚ ਬੇਨਤੀ ਚੋਪਈ, ਹਮਰੀ ਕਰੋ ਹੱਥ ਤੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ।

ਬਿਕਮ ਅਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਕਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ।